ਸ਼ਤੌਲੀ ਜਿਪਸਟੀਏ ਸੁਖਵਿੰਦਰ ਸਿੰਘ ਸਪਨਾ ਅਵਸਥੀ ਔਰ ਸਾਥੀਓਂ ਕੀ ਆਵਾਜ਼ੋਂ ਮੇਂ ਇਹ ਗੀਤ ਫਿਲਮ ਕਾ ਨਾਮ ਦਿਲ ਸੇ ਪਸੰਦ ਆਪ ਸਭੀ ਸ਼ਰੋਤਾਓਂ ਕੀ ਗਾਂਧੀਨਗਰ ਗੁਜਰਾਤ ਸੇ ਜੀ ਕੇ ਪਰਮਾਰ ਜੋਤਸਨਾ ਪਰਮਾਰ ਹਰਸ਼ ਦੀਪਲ ਸੰਗਰੀਆ ਸੇ ਕ੍ਰਿਸ਼ਨਾ ਦੇਵੀ ਗੋਵਰਧਨ ਦਾਸ ਮਾਹੀ ਕੇਦਾਰ ਚਿਤਰਾ ਯੁਵਾਨਸ਼ੀ ਬਤਰਾ ਭੋਪਾਲਗੜ੍ਹ ਜ਼ਿਲ੍ਹਾ ਜੋਧਪੁਰ ਸੇ ਘਨਸ਼ਾਮ ਸਿੰਘ ਚੌਧਰੀ ਔਰ ਅੰਕਿਤ ਸਿੰਘ ਚੌਧਰੀ ਕੁਸ਼ਟਾ ਬਜ਼ੁਰਗ ਅਮਰਾਵਤੀ ਮਹਾਰਾਸ਼ਟਰ ਸੇ ਪ੍ਰਵੀਣ ਹਾਗੋਣੇ ਯੋਗਿਤਾ ਹਾਗੋਣੇ ਕੁਮਾਰੀ ਪ੍ਰਿਆਲੀ ਪਾਰਥ ਔਰ ਹਾਗੋਣੇ ਪਰਿਵਾਰ ਸੂਰਤਗੜ੍ਹ ਸੇ ਬਾਬਾ ਸੁਰਜਾ ਰਾਮ ਫੁਲੀਆ ਲਵਲੀ ਫੁਲੀਆ ਔਰ ਜੀਵਿਕਾ ਕਾਸਮ ਕਲੋਨੀ ਸਨਾਵਤ ਸੇ ਯੂਨੁਸ ਖੱਤਰੀ ਸ਼ਫੀ ਖੱਤਰੀ ਇਦ੍ਰਿਸ਼ ਖੱਤਰੀ ਨੂਰੂਮੀਨਾ ਇਰਫਾਨ ਮੀਨਾ ਔਰ ਕਾਸਿਫ ਮੀਨਾ ਗਾਓ ਟੂਕੀਆ ਤਹਿਸੀਲ ਸਿਣਧਰੀ ਬਾਲੋਤਰਾ ਰਾਜਸਥਾਨ ਸੇ ਕ੍ਰਿਸ਼ਨ ਕੁਮਾਰ ਡਾਭੀ ਭੂਪਤ ਕੁਮਾਰ ਡਾਭੀ ਰਾਧਾ ਵਿਕਰਮ ਅਰਚਨਾ ਔਰ ਸਾਕਸ਼ੀ ਡਾਭੀ ਖੰਡਵਾ MP ਸੇ ਆਨੰਦ ਜੋਸ਼ੀ ਤਨੁਜਾ ਧਰੁਵੀ ਔਰ ਫਾਲਗੁਨੀ ਜੋਸ਼ੀ ਜੈਸਲਮੇਰ ਸੇ ਵਿਕਾਸ ਜਾਖੜ ਤੇਜ ਪ੍ਰਤਾਪ ਜਾਖੜ ਵਿਨੋਦ ਸ਼ਿਵਭਰੀ ਗਾਓ 5 MD ਪਤਰੋੜਾ ਅਨੂਪਗੜ੍ਹ ਰਾਜਸਥਾਨ ਸੇ ਮੰਗਲ ਜਨਾਗਲ ਸ਼੍ਰੀਮਤੀ ਰੋਸ਼ਨੀ ਜਨਾਗਲ ਅੰਕੁਰ ਜਨਾਗਲ ਇੰਦੂ ਔਰ ਡਾਕਟਰ ਸੁਨੀਲ ਜਨਾਗਲ ਲੀਜੀਏ ਸੁਣੀਏ ਆਪਣੀ ਪਸੰਦ ਕਾ ਯੇ ਗੀਤ।

ਜ਼ਰੂਰੀ ਆ ਗਈ। ਸਾਰੇ ਖੁਸ਼ ਸੀ ਗਏ ਪਰ ਵੰਜਣ ਲੈ ਹੱਬੋ ਚਣੇ ਉਦਾਸ ਸੀ ਗਏ। ਉਹਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਤ੍ਰਿਮਣ ਲੱਗ ਪਏ। ਦੀਪਕ ਨੇ ਰੁਖਸਤ ਥੀਵਨ ਕਣੇ ਪਹਿਲੂ ਮਾਂ ਪਿਓ ਦੇ ਪੈਰਾਂ ਤੋਂ ਹੱਥ ਲਾਇਆ ਆਸ਼ੀਰਵਾਦ ਕੀ ਦੋਸ। ਮਾਂ ਨੇ ਉਹਦੇ ਸਿਰ 'ਤੇ ਹੱਥ ਫੇਰੇ ਉਸ ਅਤੇ ਉਹ ਲੱਗਾ ਗਿਆ। ਉੱਥੋਂ ਵੰਝ ਕੇ ਦੀਪਕ ਨੇ ਬਹੁਤ ਮਿਹਨਤ ਕੀਤੀ, ਆਪਣੇ ਗੁਣਾਂ ਕੀਤੇ। ਉਹ ਯੂਨੀਵਰਸਿਟੀ ਵਿੱਚ ਹਰ ਕਹਿੰਦੇ ਹਾਂ ਵਿੱਚ ਵੜ ਗਿਆ। ਉਹਨੂੰ ਕਣੇ ਸਾਰੇ ਖੁਸ਼ ਹਨ ਅਤੇ ਉਹਦੀ ਤਾਰੀਫ ਕਰਦੇ ਹਨ। ਯੂਨੀਵਰਸਿਟੀ ਵਿੱਚ ਉਹਦਾ ਇੱਕ ਬਲੋੜੀ ਰਸ਼ਮੀ ਨਾਲ ਮੇਲ ਥੀ ਗਿਆ, ਜੋ ਉੱਥੇ ਹੀ ਆਪਣੇ ਪ੍ਰੋਜੈਕਟ ਦੀ ਰਿਪੋਰਟ ਪਈ ਤਿਆਰ ਕਰਦੀ ਆਈ। ਦੋਵੇਂ ਹੀ ਇੱਕ ਦੂਜੇ ਤੋਂ ਦੇਖ ਕੇ ਮੁਸਕਰਾ ਪੀਏ। ਰਸ਼ਮੀ ਦੀਪਕ ਦੇ ਗੁਣਾਂ ਅਤੇ ਸ਼ਖਸੀਅਤ ਬਾਰੇ ਤਾਂ ਪਹਿਲਾਂ ਵੀ ਸੁਣ ਚੁੱਕੀ ਆਈ, ਪਰ ਆਹਮਣ ਸਾਹਮਣੇ ਮੇਲ ਪਹਿਲੀ ਵਾਰੀ ਥੀ ਆਉਂਦੇ। ਰਸ਼ਮੀ ਬਹੁਤ ਸੋਹਣੀ, ਸ਼ੁਕੀਨ ਅਤੇ ਖੁਸ਼ ਮਿਜ਼ਾਜ ਬਲੋੜੀ ਆਈ। ਸਰੀਰ ਉਹਦਾ ਕੋਮਲ ਅਤੇ ਸੁਡੋਲ ਆਈ। ਅਕਸਰ ਉਹ ਦੋਹੀ ਮਿਲਦੇ ਰਹਿੰਦੇ। ਦੋਹੀ ਆਪਣੇ ਆਪਣੇ ਵਿਸ਼ੇ ਬਾਰੇ ਚਰਚਾ ਕਰਦੇ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਦਿੰਦੇ। ਰਸ਼ਮੀ ਦਾ ਟੱਬਰ ਅਮਰੀਕਾ ਵਿੱਚ ਆਬਾਦ ਆਈ ਅਤੇ ਕਿਤੀ ਸਾਲਾਂ ਤੋਂ ਉਹ ਉੱਥੇ ਹੀ ਰਹਿੰਦੇ ਹਨ। ਦੀਪਕ ਅਮਰੀਕਾ ਦੀ ਕਈ ਕੰਪਨੀ ਤੋਂ ਆਪਣਾ ਪ੍ਰੋਜੈਕਟ ਦੇ ਕੇ ਉੱਥੋਂ ਦੀਆਂ ਕੰਪਨੀਆਂ ਬਾਰੇ ਜਾਣਕਾਰੀ ਗਿਣਨਾ ਚਾਹੁੰਦਾ ਏ। ਰਸ਼ਮੀ ਨੇ ਉਹਦੀ ਇਹ ਕੰਮ ਵਿੱਚ ਪੂਰੀ ਮਦਦ ਕੀਤੀ। ਉਹ ਆਪਣੇ ਜਾਣਨ ਵਾਲਿਆਂ ਕੋਲ ਮਿਲੀ, ਉਹ ਲੋਕਾਂ ਕੋਲੇ ਦੀਪਕ ਦੀ ਸਿਫਾਰਿਸ਼ ਕੀਤੀ। ਦੀਪਕ ਦੀ ਯੋਗਤਾ ਅਤੇ ਰਸ਼ਮੀ ਦੀ ਸਿਫਾਰਿਸ਼ ਕੀਤੇ ਹੀ ਕੰਪਨੀ ਨੇ ਦੀਪਕ ਨੂੰ ਪ੍ਰੋਜੈਕਟ ਦੀ ਇਜਾਜ਼ਤ ਦੇ ਦਿੱਤੀ। ਦੀਪਕ ਅਤੇ ਰਸ਼ਮੀ ਦਾ ਮੇਲ ਜੋਲ ਵੱਧਦਾ ਗਿਆ। ਬਹੁਤ ਸਾਰਾ ਵਕਤ ਉਹ ਇਕੱਠੇ ਰਹਿੰਦੇ ਹਨ, ਘੁੰਮਦੇ ਫਿਰਦੇ, ਪਾਰਟੀਆਂ ਜਾਂ ਬਈ ਕਿੱਥਾਂ ਵੀ ਵੰਜਣਾ ਹੋਵੇ ਇਕੱਠੇ ਵਹਿੰਦੇ। ਦੋਹੇ ਹੀ ਦੂਜੇ ਤੋਂ ਦਿਲੋਂ ਪਿਆਰ ਕਰਦੇ ਹਨ। ਦੀਪਕ ਦੋ ਉੱਥੋਂ ਦਾ ਜੀਵਨ, ਸੰਗੀਤ, ਵਾਹਵਣ ਖਲੋਵਣ, ਰੰਗ ਢੰਗ ਸਭ ਕੁਝ ਅੱਛਾ ਲੱਗਦਾ ਏ। ਉੱਥੋਂ ਦੀ ਹਰ ਸ਼ੇ ਉਹਦੇ ਮਨ ਕੋ ਭਾ ਗਏ। ਉਹ ਉੱਥੇ ਹੀ ਨੌਕਰੀ ਕਰਨ ਲੱਗ ਪਿਆ। ਰਸ਼ਮੀ ਨਾਲ ਕਾਢ ਚਾ ਕੀਤਾ ਉਸ ਅਤੇ ਇਹ ਕੀਤੇ ਉਹ ਉੱਥੋਂ ਦਾ ਸਥਾਈ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਦਾ ਨਾਗਰਿਕ ਬਣ ਗਿਆ। ਦੀਪਕ ਆਪਣੀ ਨੌਕਰੀ ਦੀ ਖਬਰ ਤਾਂ ਮਾਪੇ ਤੋਂ ਭੇਜ ਦਿੱਤੀ, ਭਲਾ ਕਾਜ ਦਾ ਕੁਛ ਨਾ ਲਿਖਿਓ ਉਸ। ਦੀਪਕ ਅਤੇ ਰਸ਼ਮੀ ਕਾਜ ਕਰਕੇ ਬਹੁਤ ਖੁਸ਼ ਹਨ, ਇੱਕ ਦੋਵੇਂ ਇੱਕ ਦੂਜੇ ਦੇ ਪਿਆਰ ਹੀ ਫਿੱਟ ਗਏ। ਰਸ਼ਮੀ ਦਾ ਦੀਪਕ ਮਤੋਂ ਉਂਢੋਲਾ ਹਾਂ ਨਾ ਸੁਣਦਾ, ਉਹਦੇ ਹਾਂ ਕੋਈ ਥੀਂਦਾ ਉਸ। ਇੱਕ ਦੂਜੇ 'ਤੇ ਝਾਰ ਝਾਰ ਵਹਿੰਦੇ ਹਨ, ਦੋਵੇਂ ਪੈਸਾ ਕਮਾਉਣ ਵਿੱਚ ਲੱਗ ਪਈਏ। ਚੜ੍ਹਦੀ ਜਵਾਨੀ 'ਚ ਬੰਨੇ ਦੇ ਪੇੜ ਡਾਕ 'ਤੇ ਨਹੀਂ ਲੱਗਦੇ। ਬੰਦਾ ਸੁਚਿੰਦਾ ਹੈ ਕਿ ਉਹ ਇਹ ਜੀਵਨ ਦੇ ਖੁਸ਼ੀਆਂ ਅਤੇ ਸੁੱਖ ਭੋਗਣ ਵਾਸਤੇ ਮਿਲਿਆ ਹੈ ਅਤੇ ਸਾਰੇ ਸੁੱਖ ਅਤੇ ਖੁਸ਼ੀਆਂ ਸਿਰਫ ਪੈਸੇ ਨਾਲ ਹੀ ਮਿਲਦੇ ਹਨ। ਪੈਸੇ ਨਾਲ ਬੰਦਾ ਬਹੁਤ ਮਹਿੰਗੀਆਂ ਮਹਿੰਗੀਆਂ ਸ਼ੀਆਂ ਗਿਣ ਕੇ ਸੁਖੀ ਥੀ ਜਾਂਦਾ ਹੈ। ਪਹਿਲੂ ਤਾਂ ਦੋਵੇਂ ਬਹੁਤ ਪਿਆਰ ਨਾਲ ਰਹਿੰਦੇ ਹਨ, ਇੱਕ ਦੂਜੇ 'ਤੇ ਝਾੜ ਝਾੜ ਰਹਿੰਦੇ ਹਨ, ਮੁੰਡੋ ਲਾਨ ਨਾਨ ਵਿਛੜਦੇ, ਦੋਵੇਂ ਦੇ ਹਾਂ ਦਾ ਕੋਈ ਥੀਂਦਾ ਹੀ। ਉਹਨਾਂ ਦੀਆਂ ਇੱਛਾਵਾਂ ਕਲਪਨਾਵਾਂ ਸਾਂਝੀਆਂ ਹਨ, ਦੁੱਖ ਸੁੱਖ ਸਾਂਝੀਆਂ ਨੇ। ਇਹ ਵਕਤ ਸੋਹਣਾ ਗੁਜ਼ਰਦਾ ਗਿਆ, ਪੈਸਾ ਉਹਨਾਂ ਕੋਲੇ ਬਹੁਤ ਸਾਰਾ ਥੀ ਗਿਆ, ਬਹੁਤ ਸ਼ਿਕਾਰ ਥੀ ਗਏ। ਪਰ ਹੌਲੇ ਹੌਲੇ ਉਹਨਾਂ ਦੇ ਦਿਲ ਵਿੱਚ ਇੱਕ ਦਰਾੜ ਆ ਗਈ। ਉਹ ਇੱਕ ਦੂਜੇ ਕੋਲੇ ਦੂਰ ਥੀਂਦੇ ਗਏ, ਦੋਹਾਂ ਦੇ ਰਸਤੇ ਵੱਖਰੇ ਵੱਖਰੇ ਥੀ ਗਏ। ਦੀਪਕ ਭੇੜੀ ਸੰਗਤ ਵਿੱਚ ਪੋ ਗਿਆ, ਭੇੜੀਆਂ ਭੇੜੀਆਂ ਆਤਮ ਪੋ ਗਿਆ ਉਸ, ਅਤੇ ਡੇਹ ਪਡੇਹ ਅਯਾਸ਼ੀ ਅਤੇ ਆਲਸੀ ਬਣਦਾ ਗਿਆ। ਇਹ ਕਿਤੇ ਉਹ ਆਪਣੇ ਅਸਲੀ ਜੀਵਨ ਕੋਲੇ ਬਹੁਤ ਦੂਰ ਥੀਂਦਾ ਗਿਆ। ਰਸ਼ਮੀ ਕੋਲ ਉਹਦਾ ਇਹ ਵਿਹਾਰ ਉੱਕਾ ਨਹੀਂ ਬਣਦਾ, ਉਹ ਮਨਾ ਕਰਨ ਦੀ, ਪਰ ਸੁਣਦਾ ਕਿੱਥਾ ਉਸ। ਉਹਦੀ ਗੱਲ ਹੀ ਤਾਂ ਦੀਪਕ ਉੱਤੇ ਜਿਵੇਂ ਚਿਕਨੇ ਘੜੇ 'ਤੇ ਪਾਣੀ ਦੀਆਂ ਬੂੰਦਾਂ ਬਣ ਕੇ ਤਿਲਕਣ ਵਾਲੀ ਕਾਰ ਕਈ ਅਸਰ ਨਾਲ ਕਰਦੀਆਂ। ਉਹ ਦੀਂ ਰਾਹ ਜਿਹੜਾ ਕਰਦੇ ਰਹਿੰਦੇ। ਦੀਪਕ ਇਹ ਉਗਣਾ ਕੀਤੇ ਰਸ਼ਮੀ ਦੇ ਦਿਲ ਨੂੰ ਲੱਥਦਾ ਗਿਆ। ਪਹਿਲੂ ਜੋ ਗਾਲੀ ਪਿਆਰ ਵਿੱਚ ਅੱਛੀਆਂ ਲੱਗਦੀਆਂ ਨੇ, ਹੁਣ ਰਟਣ ਲੱਗ ਪਈਆਂ, ਪਿਆਰ ਕੜਵਾਹਟ ਵਿੱਚ ਬਦਲ ਗਿਆ। ਰਸ਼ਮੀ ਤੋਂ ਆਪਣੇ ਖਾਵਣ ਦੇ ਪਿਆਰ ਅਤੇ ਸਹਿਯੋਗ ਦੀ ਕਮੀ ਮਹਿਸੂਸ ਹੋਣ ਲੱਗ ਪਈ। ਉਹ ਦੀਂ ਰਾਤ ਜੁੜਦੀ ਰਹਿੰਦੀ ਅਤੇ ਇਹ ਕਿਤੇ ਉਹ ਆਪਣੇ ਆਪ ਨੂੰ

ਦਿੱਤੋਸ। ਉਹ ਬਹੁ ਮੰਦੀ ਦੁਖੀ ਥੀ ਗਈ। ਉਹਦੇ ਮੁਖੜੇ ਤੋਂ ਪਤਾ ਨਹੀਂ ਹਾਸਾ ਕਿੱਥਾਂ ਫਿਟ ਗਿਆ। ਉਹ ਤਾਂ ਹਾਰ ਗਈ, ਖਿੰਡ ਗਈ, ਆਪਣੇ ਆਪ ਨੂੰ ਬਹੁ ਕਮਜ਼ੋਰ ਮਹਿਸੂਸ ਕਰਨ ਲੱਗ ਪਈ। ਉਹਨੂੰ ਬਈ ਸਮਝ ਨਹੀਂ ਪਈ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਇਹ ਦਿਨ ਲੰਘਦੇ ਗਏ, ਹਾਲਾਤ ਬਦਲਦੇ ਗਏ। ਹੁਣ ਰਸ਼ਮੀ ਨੂੰ ਦਿਨ ਪਹਾੜ ਜਿਹੜੇ ਲੱਗਦੇ ਹਨ, ਇੱਕ ਇੱਕ ਪਲ ਉਹਦੇ ਵਾਸਤੇ ਕੱਟਣਾ ਔਖਾ ਸੀ ਗਿਆ। ਉਹ ਵੰਜੇ ਵੀ ਤਾਂ ਕਿੱਥੇ ਵੰਜੇ। ਮਾਯੂਸ ਠੀਕ ਹੈ, ਉਹ ਅਣਚਾਹੇ ਰਸਤਿਆਂ 'ਤੇ ਭਟਕ ਗਈ। ਇਹ ਰਸਤਿਆਂ 'ਤੇ ਚੱਲਣ ਦਾ ਉਹ ਕਦੀ ਸੁਪਨਾ ਵੀ ਨਹੀਂ ਕੀਤਾ। ਦੋਵੇਂ ਹੀ ਦੂਜੇ ਕਣੇ ਦੂਰ ਥਿੰਦੇ ਗਏ। ਦੀਪਕ ਘਰ ਆਉਂਦੇ ਤਾਂ ਘਰ ਖਾਲੀ ਖਾਲੀ ਲੱਗਦਾ, ਰਸਮੀ ਦਾ ਕੋਈ ਪਤਾ ਨਾ ਸੁਣਦਾ। ਉਹਦੀ ਅਣਹੋਂਦ ਉਕੂ ਅੱਖਰਦੀ ਆਈ। ਸੁਣਾ ਸੁਣਾ ਘਰ ਹੋਵੇ ਤਾਂ ਉਹ ਕੀ ਕਰੇ। ਬੋਲੇ ਵੀ ਤਾਂ ਕਹਿੰਦੇ ਨਾਲ ਬੋਲੇ, ਕੋਈ ਗੱਲ ਕਰਨ ਵਾਲਾ ਨਾ ਸੁਣਦਾ। ਉਹ ਸਮਝ ਨਹੀਂ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ।

0: ਜਾਂਦੇ ਤਾਂ ਘਰ ਖਾਲੀ ਖਾਲੀ ਲੱਗਦਾ, ਰਸਮੀ ਦਾ ਕੋਈ ਪਤਾ ਨਾ ਸੁਣਦਾ। ਉਹਦੀ ਅਣਹੋਂਦ ਉੱਕੂ ਅੱਖਰਦੀ ਆਈ, ਸੁਣਨ ਸੁਣਨਾ ਘਰ ਹੋਵੇ ਤਾਂ ਉਹ ਕੀ ਕਰੇ, ਬੋਲੇ ਵੀ ਤਾਂ ਕਹਿੰਦੇ ਨਾਲ ਬੋਲੇ, ਕੋਈ ਗੱਲ ਕਰਨ ਵਾਲਾ ਨਾ ਸੁਣਦਾ। ਉਹਨੂੰ ਸਮਝ ਨਹੀਂ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਮੁੰਡ ਵੱਲੋਂ ਹਾਂ ਨਾ ਸੁਣਦਾ, ਛੋਟਾ ਉਦਾਸ ਥੀ ਜਾਂਦਾ ਏ। ਉਹਨੂੰ ਤਾਂ ਹੁਣ ਆਪਣੀ ਨੌਕਰੀ ਵੀ ਹਾਰ ਲੱਗਣ ਲੱਗ ਪਈ ਆ, ਨਾ ਸਿਲ ਕਰਨ ਦਾ ਜੀਵਨ ਵਿੱਚ ਹੁਣ ਕਾਈ ਮਜ਼ਾ ਨਾ ਸਲਾਤਾ। ਕਿਉਂ ਜੋ ਹੁਣ ਉਹ ਪਿਆਰ ਕਾਏ ਨਹੀਂ, ਕੜਵਾਹਟ ਹੀ ਕੜਵਾਹਟ ਹੈ। ਦੀਪਕ ਇਹ ਮਹਿਸੂਸ ਕੀਤਾ ਕਿ ਉਹਨਾਂ ਇਹ ਬਹਿਕਾ ਹੈ ਜੋ ਧਨ ਦੌਲਤ ਨਾਲ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕੀ ਰਹੇ ਸਨ ਅਤੇ ਜੀਵਨ ਵਿੱਚ ਸਭ ਸੁੱਖ ਹੋ ਗਏ ਸਨ। ਮੈਂ ਸੋਚਿਆ ਮੈਂ ਬੰਦਾ ਤਾਂ ਮਾਇਆ ਦੇ ਵੱਸ ਵਿੱਚ ਖੇ ਕੇ ਉਹਦੇ ਜਾਲ ਵਿੱਚ ਫਸ ਕੇ ਇਨਸਾਨੀਅਤ ਬਣੇ ਦੂਰ ਕਿੱਥਾਂ ਬਹੁਤ ਦੂਰ ਲੱਗਾ ਪੈਂਦਾ ਹੈ। ਉਹਦਾ ਦੀਨ ਮਾਨ ਧਰਮ ਸਭੋ ਕੁਛ ਪੈਸਾ ਹੁੰਦਾ ਹੈ, ਆਪਣੇ ਵਤਨ ਕੋਲੇ ਦੂਰ ਦੂਜੇ ਮੁਲਕਾਂ ਵਿੱਚ ਧਨ ਦੌਲਤ ਕਮਾਉਣ ਵਾਸਤੇ ਆਪਣੇ ਵਾਲੀ ਕਾਰ ਰੱਖ ਕੇ ਸੁੱਖਾਂ ਤੋਂ ਲੋਭਿੰਦਾ ਹੈ ਅਤੇ ਉਹਦੀ ਸਭ ਤੋਂ ਵੱਡੀ ਭੁੱਲ ਹੈ। ਪੈਸਿਆਂ ਦੀ ਕਮੀ ਪੂਰੀ ਕਰਿੰਦੇ ਕਰਿੰਦੇ ਬੰਦੇ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਇਹ ਕਿਤੇ ਮਨੁੱਖ ਬਾਹਰੀ ਸੁੱਖ ਤਾਂ ਭੁਗਿੰਦਾ ਹੈ ਪਰ ਮਨ ਤੋਂ ਸ਼ਾਂਤੀ ਨਹੀਂ ਮਿਲਦੀ। ਉਹ ਆਪਣੇ ਜੀਵਨ ਵਿੱਚ ਕਦੇ ਸਮਝੌਤਾ ਨਹੀਂ ਕਰਿੰਦਾ, ਪਰ ਘਰ ਦਾ ਸੁੱਖ ਤਾਂ ਸਿਰਫ ਸਮਝੌਤਾ ਕਰਨ ਨਾਲ ਹੀ ਮਿਲਦਾ ਹੈ। ਉਹ ਕੋ ਉਹ ਬੀਤੇ ਵੀ ਹੈ ਵਕਤ ਦੇ ਖੂਬਸੂਰਤ ਦੀ ਯਾਦ ਆ ਗਿਆ। ਉਹ ਆਪਣੇ ਮਾਪੇ ਤੋਂ ਮਿਲਣ ਵਾਸਤੇ ਉਬਾਲਾ ਥੀ ਗਿਆ। ਆਪਣੇ ਮਾਪੇ ਤੋਂ ਯਾਦ ਕਰਿੰਦੇ ਕਰਿੰਦੇ ਉਹਦੇ ਹਾਂ ਕੋ ਕੁਛ ਥੀਵਣ ਲੱਗ ਪਿਆ, ਮੁੰਝ ਮਾਰ ਗਏ ਉਸ। ਹੁਣ ਉਹ ਤਾਂ ਆਪਣੇ ਮਾਪੇ ਦੀ ਛਾਂ ਤਲੇ ਰੱਖ ਕੇ ਉਹਨਾਂ ਦੇ ਪਿਆਰ ਦੇ ਵੱਧ ਪਾਉਣ ਵਾਸਤੇ ਉਬਾਲਾ ਥੀ ਗਿਆ। ਉਹ ਸੋਚਿਆ ਉਹ ਜੀਵਨ ਹੀ ਫਜ਼ੂਲ ਹੈ ਜਿਸ ਵਿੱਚ ਬੰਦੇ ਦੇ ਮਨ ਸਾਂਝੇ ਨੇ, ਵਿਚਾਰ ਸਾਂਝੇ ਨੇ, ਸੁਪਨੇ ਸਾਂਝੇ ਨੇ, ਸੰਸਾਰੀ ਵਿਗਤਣ ਹੈ, ਦਿਖਾਵਾ ਹੈ, ਖੁਦਗਰਜ਼ੀ ਹੈ, ਪਰ ਮਨ ਦਾ ਸੱਚਾ ਪਿਆਰ ਕਾਏ ਨਹੀਂ, ਪਵਿੱਤਰਤਾ ਸੱਚਾਈ ਕਾਏ ਨਹੀਂ। ਮਨ ਦੁਖੀ ਥੀ ਗਿਓ ਬੈਠੇ ਬੈਠੇ ਉਹਨਾਂ ਵਤਨ ਦੇ ਪ੍ਰਤੀ ਅਤੇ ਵਤਨ ਦੇ ਕੁਦਰਤ ਦੇ ਸੋਹਣੇ ਸੋਹਣੇ ਮਨ ਦੋ ਲੁਭਾਉਣ ਵਾਲੇ ਨਜ਼ਾਰਿਆਂ ਦੇ ਪ੍ਰਤੀ ਪਿਆਰ ਉਮੜ ਆਇਆ। ਆਪਣੀ ਅਜੀਬ ਤਰ੍ਹਾਂ ਦੀ ਮਸਤੀ ਵਿੱਚ ਝੂੰਮਦੇ ਖੇੜਾ ਖੁਸ਼ੀ ਵੰਡੇ ਵੀ ਹੈ। ਰੰਗ ਬਿਰੰਗੇ ਬੰਨ ਸੁਵੰਨੇ ਫੁੱਲ ਉਹਦੀਆਂ ਅੱਖਾਂ ਦੇ ਅੱਗੋਂ ਆ ਖਲੋਤੇ। ਉਹਨੂੰ ਉਹ ਸੋਹਣੇ ਸੋਹਣੇ ਨਜ਼ਾਰੇ ਬਲਾ ਯਾਦ ਆ ਗਏ। ਉਹਨੂੰ ਆਪਣੇ ਬੀਤੇ ਵੇ ਝਾੜੀਆਂ ਤੋਂ ਯਾਦ ਕਰਿੰਦਾ ਕਰਿੰਦਾ ਮਿੱਠੀਆਂ ਮਿੱਠੀਆਂ ਯਾਦਾਂ ਵਿੱਚ ਫਿੱਟ ਗਿਆ। ਸੁਚੇਂਦੇ ਸੁਚੇਂਦੇ ਉਹਨੂੰ ਪਤਾ ਨਹੀਂ ਲੱਗਾ ਕਿ ਉਹ ਕਿੱਥਾਂ ਪਹੁੰਚ ਗਿਆ। ਅੱਚਾ ਚੇਤ ਤੇਜ਼ ਹਵਾ ਦੇ ਹਿੱਕ ਬੁੱਲੇ ਨੇ ਉਹਨੂੰ ਹਿਲਾ ਦਿੱਤਾ ਅਤੇ ਉਹ ਤ੍ਰਭਕ ਗਿਆ। ਉਹਦੀ ਸੋਚਾਂ ਦੀ ਲੜੀ ਟੁੱਟ ਗਈ। ਉਹ ਤਾਂ ਆਪਣੇ ਵਤਨ ਨੂੰ ਵਾਪਸ ਵੰਨ ਕੇ ਆਪਣੇ ਮਾਪਿਆਂ ਦੀ ਛਾਤ ਥੱਲੇ ਰਾਹ ਕੇ ਉਹਨਾਂ ਦੇ ਪਿਆਰ ਦਾ ਆਨੰਦ ਮਾਣਨ ਵਾਸਤੇ ਉਬਾਲਾ ਥੀ ਗਿਆ।
1: ਸਾਮੀਨ ਹੁਣ ਤੋਂ ਸੁਣਦੇ ਪਿਆਵੇ ਮੁਹਤਰਮਾ ਪ੍ਰੀਤਮ ਚਾਵਲਾ ਕੋਲੋਂ ਉਹਨਾਂ ਦੀ ਇੱਕ ਕਹਾਣੀ। ਪ੍ਰੋਗਰਾਮ ਦੇ ਆਖਿਰ ਚ ਸਾਮੀਨ ਸਮਾਤ ਫਰਮਾਓ ਸਈ ਬੇਦਲ ਸਰਹੱਦੀ ਦੀ ਇੱਕ ਗਜ਼ਲ ਜਗੂ ਗਾਉਂਦੇ ਪਏ ਨੇ ਸਈ ਸਲੀਮ ਇਕਬਾਲ।

ਔਚਕ ਨਿਰੀਖਣ ਕਰਨ ਭਵਨਾਰੀ ਹਾਲਾਤ ਰੀ ਜਾਣਕਾਰੀ ਲਈ ਈ ਦੌਰਾਨ ਵਣਾ ਹਿਫਾਜ਼ਤ ਅਰ ਬੁਨਿਆਦੀ ਸੁਵਿਧਾਵਾਂ ਰੋ ਜਾਇਜ਼ੋ ਲਿਓ। ਸ੍ਰੀ ਯਾਦਵ ਅਹਿਲਕਾਰਾਂ ਨੇ ਸਕੂਲ ਭਵਨਾਰੀ ਹਿਫਾਜ਼ਤ ਰਾ ਬਾਰਾਮਾ ਜ਼ਰੂਰੀ ਦਿਸ਼ਾ ਨਿਰਦੇਸ਼ ਦਿਆ। ਵਣਾ ਕਹੋ ਕਿ ਸਕੂਲ ਭਵਨਾਰੀ ਹਿਫਾਜ਼ਤ ਨ ਲੇਰ ਕੋਈ ਸਮਝੌਤੋ ਨੀ ਕਰਿਓ ਜਾਇਲੋ। ਜੈਪੁਰ ਮਾਂ ਪਹਿਲੀ ਬਾਰ ਕਾਲੇ ਵਿਦੇਸ਼ ਸੰਪਰਕ ਸਟੇਟ ਆਊਟਰੀਚ ਕਾਨਫਰੰਸ ਹੋਣ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਔਰ ਰਾਜਸਥਾਨ ਸਰਕਾਰ ਕਾਨੀਓ ਆ ਕਾਨਫਰੰਸ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਮਾਂ ਵੇਲਾ। ਇਣ ਮਾਂ ਹਿਫਾਜ਼ਤੀ ਪ੍ਰਵਾਸਨ ਨੇ ਵਧਾਵੋ ਦੇਵਣ, ਫਰਜ਼ੀ ਏਜੰਟਾਂ ਬਚਾਵ ਔਰ ਪ੍ਰਵਾਸੀਆਂ ਦਾ ਕਲਿਆਣ, ਨਿਵੇਸ਼ ਔਰ ਪਰਯਟਨ ਸਮੇਤ ਨਿਆਰਾ ਨਿਆਰਾ ਮੁੱਦਾ ਮਾਤੇ ਚਰਚਾ ਕਰੀ ਜਾਇਲਾ। ਜੈਪੁਰ ਮਾਂ ਆਵਤਾ ਮਿਨਾ ਬ੍ਰਿਕਸ ਉਦਯੋਗ ਔਰ ਵਿਆਪਾਰ ਮੰਤਰੀਆਂ ਦੀ ਮੀਟਿੰਗ ਵੇਲਾ। 6 ਔਰ 7 ਅਗਸਤ ਨੇ ਹੋਣ ਵਾਲੀ ਇਹ ਮੀਟਿੰਗ ਨੇ ਲੇਰ ਮੁੱਖ ਸਚਿਵ ਵੀ ਸ੍ਰੀਨਿਵਾਸ ਆਜ ਤਿਆਰੀਆਂ ਦੀ ਸਮੀਖਿਆ ਕਰੀ। ਵਣਾ ਇਣੋ ਜੁੜਿਆ ਮਹਿਕਮਾ ਨੇ ਸਗਲਾ ਇੰਤਜ਼ਾਮ ਤੈਅ ਵਗਤ ਮਾਥੇ ਪੂਰਾ ਕਰਨ ਦਾ ਨਿਰਦੇਸ਼ ਦਿਆ। ਮੁੱਖ ਸਚਿਵ ਮਹਿਤਵ ਅੰਤਰਰਾਸ਼ਟਰੀ ਆਯੋਜਨ ਸਾਰੂ ਹਿਫਾਜ਼ਤ ਔਰ ਦੂਜਾ ਬੰਦੋਬਸਤ ਚਾਕ ਚੌਬੰਦ ਰੱਖਣ ਨਹੀਂ ਕਹੀ ਹੈ। ਨੇ ਅਬੇ ਆਖਿਰ ਮਾਂ ਖਾਸ ਸਮਾਚਾਰ ਆਪ ਇੱਕ ਕਰ ਫੇਰੋਂ ਸੁਣ ਲੇ ਰਹੋ। ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਜਨਤਾ ਦੀ ਸੇਵਾ ਨੇ ਜਨ ਨੁਮਾਇੰਦਾਰੀ ਸਭ ਮੋਟੀ ਜ਼ਿੰਮੇਦਾਰੀ ਬਤਾਇਆ। ਮਤਦਾਤਾ ਵਾਰੀ ਬਾਤ ਧੀਰਜ ਔਰ ਸੰਵੇਦਨਸ਼ੀਲਤਾ ਸੁਣਨ ਦੀ ਅਰਜ ਕਰੀ। ਕੇਂਦਰੀ ਮੰਤਰੀ ਮੰਡਲ ਸੈਮੀ ਕੰਡਕਟਰ ਮਿਸ਼ਨ 2.0 ਔਰ ਮੋਬਾਈਲ ਫੋਨ ਨਿਰਮਾਣ ਸਮੇਤ ਕਈ ਅਹਿਮ ਮੁੱਦਾ ਮਾਥੇ ਮੋਹਰ ਲਗਾਈ। ਰਾਜ ਮਾਂ ਆਸ ਵਾਲੀ ਮਹਿਲਾਵਾਂ ਦਾ ਸਵਾਸਥਯ ਜਾਂਚ ਸਰੂ ਸਘਨ ਸਕ੍ਰੀਨਿੰਗ ਅਭਿਆਨ ਸਰੂ 32 ਜੋਖਿਮ ਵਾਲੀ ਮਹਿਲਾਵਾਂ ਦੀ ਖਾਸ ਨਿਗਰਾਨੀ ਕਰੀ ਜਾਇਲਾ। ਔਰ ਪ੍ਰਦੇਸ਼ ਮਾਂ ਮਾਨਸੂਨ ਦਾ ਦੂਜਾ ਦੌਰ ਸਕ੍ਰਿਯ ਹੋਣ ਦਾ ਆਸਾਰ ਵਿੱਚ 18 ਜ਼ਿਲ੍ਹਾ ਸਰੂ ਬਿਰਖਾਰੋ ਅਲਰਟ। ਨਰਿੰਦਰ ਸਾਥੀ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਵਿਓ। ਮਾਰੂ ਆਗਲੋ ਸਮਾਚਾਰ ਬੁਲੇਟਿਨ ਕਾਲੇ ਸਵਾਰਾ 9 ਵਜਾ ਹਿੰਦੀ ਮਾਂ ਪ੍ਰਸਾਰਿਤ ਕਰਿਓ ਜਾਇਲਾ। ਨਮਸਕਾਰ।

ਉਹ ਆਪਣੇ ਤਾਈ ਸੰਦੇਸ਼ ਲਿਖਰ ਭੇਜਿਓ ਹੈ ਸ਼ੇਰਵਾਨੀ ਸਕੂਲ ਗੰਜ ਡੁੰਡਵਾੜਾ ਉੱਤਰ ਪ੍ਰਦੇਸ਼ ਚੋਂ ਅਫਤਾਬ ਅੰਸਾਰੀ, ਰਿਆਜ਼ ਅੰਸਾਰੀ, ਮੁਹੰਮਦ ਕੈਫੀ ਅਨਵਰ, ਮਾਸਟਰ ਲੁਬਾਨਾ ਅੰਸਾਰੀ ਔਰ ਆਲੀਆ ਅੰਸਾਰੀ। ਇਹ ਕਹਿ ਆਕਾਸ਼ਵਾਣੀ ਸੁਰਤਗੜ੍ਹ ਕਾ ਮਹਾਰਾ ਕਾਲਜਾ ਕਾ ਜਮਾਨ ਨੇੜੇ ਹੈ। ਬਿਲਕੁਲ ਸਾ ਹੈ ਨਾ ਵੀ ਅਭੀ ਦੂਰ ਕੌਣ ਬੈਠਿਆ ਥਾਰ ਤੇ ਪੁੱਗੇੜਾ ਯਾਂ ਰੇਡੀਓ ਕੇ ਮਾਰਫਤ ਔਰ ਥਾਨਾ ਅੱਛਾ ਲੱਗਾ ਵਾਸਤੇ ਥਾਰੋ ਮੋਗਲੋ ਸਾਰਾ ਧੰਨਵਾਦ ਸਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਚੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਔਰ ਡਾਕਟਰ ਅਮਨਦੀਪ ਔਰ ਸੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਵੀ ਆਪਣੇ ਤਾਈ ਸੰਦੇਸ਼ ਮੰਡਿਓ ਹੈ। ਇਹ ਵੀ ਕਹਿ ਕਾਰਕ੍ਰਮ ਜੋ ਕਹੇ ਉਹ ਮਨ ਵਧੀਆ ਲੱਗਾ ਔਰ ਮਾਰਾ ਹੀ ਮੇਲਗਸ ਸਾਗਾ ਕਹਿ ਕੋਈ ਗੀਤ ਜ਼ਰੂਰ ਸੁਣੇ। ਬਿਲਕੁਲ ਆਪਣੇ ਗੀਤਰ ਗਜ਼ਰੋ ਜੋ ਕੋਈ ਕਾਰਕ੍ਰਮ ਹੈ ਉਹ ਸੁਣਦਾ ਰਹੇ ਕਰੋ ਸਾ, ਥਾਰੀ ਜੀ ਕੀ ਫਰਮਾਇਸ਼ ਹੈ ਵਾ ਜ਼ਰੂਰ ਦੂਰ ਹੋ ਜਾਏਗੀ। ਆ ਮੇਲ ਮੰਡੀ ਹੈ ਪੱਤਰ ਉੱਤਰ ਚੌਪਾਲ ਕਾਰਕ੍ਰਮ ਪੇਸ਼ ਕਰਨ ਵਾਲਾ ਰਾਮੇਸ਼ਰ ਬਾਈ ਨੇ ਕਹਿ ਔਰ ਸਗਲਾ ਸਰੋਤਾਵਾਂ ਨਾਲ ਮੋਕਲੀ ਸਾਰੀ ਰਾਮਾ ਸ਼ਿਆਮਾ ਔਰ ਆ ਲਿਖੀ ਹੈ ਸਾਧੂਲ ਸ਼ਹਿਰ ਚੋਂ ਰਾਮ ਕੁਮਾਰ ਰਿਵਾੜ ਔਰ ਚੰਦਰਕਲਾ ਰਿਵਾੜ। ਅੱਗੇ ਵੀ ਆ ਲਿਖਿਆ ਕਈ ਦਿਨਾਂ ਚੋਂ ਕਹਿ ਆਪਣੇ ਮੋਟੜਾ ਅਧਿਕਾਰੀ ਨਵੀਨ ਜੀ ਚੌਪਾਲ ਮੈਂ ਨਿਜ਼ਰ ਕੋ ਨਹੀਂ ਆਇਆ ਨਹੀਂ ਕੀ ਬਾਤ ਹੈ। ਬਿਲਕੁਲ ਆਪਣੇ ਕੀ ਹੈ ਕਿ ਰਿਵਾੜ ਸਾਹਿਬ ਨਵੀਨ ਜੀ ਜੇ ਕਹੇ ਵੇ ਖੇਤ ਕੈਰੀ ਕਾ ਕੰਮ ਧੰਦਾ ਮੈਂ ਇਕੱਠੀ ਨਾ ਇਕੱਠੀ ਉਲਝ ਰਿਹਾ ਹੈ ਨਾ, ਤੋ ਆ ਲਾਰਲੇ ਦਿਨਾਂ ਕੋਈ ਥੋੜ੍ਹਾ ਬਹੁਤ ਝੜ ਹੋਇਓ ਇਕੱਠੀ, ਬਰਸਾਤ ਹੋਈ, ਬੂੰਦਾਬਾਂਦੀ ਹੋਈ, ਤੋ ਖੇਤ ਮੈਂ ਕਚਰੋ ਹੋ ਰਿਹਾ ਸੀ, ਤੋ ਬੈਠਾ ਨਵੀਨ ਜੀ ਕੀ ਹੈ ਕਿ ਕੰਮ ਧੰਦੋ ਲੱਗ ਰਿਹਾ ਸੀ, ਲੇਕਿਨ ਟਾਈਮ ਨਿਕਲ ਕੇ ਜ਼ਰੂਰ ਆ ਸੀ ਹੂੰ ਜਦ ਵੀ ਨਵੀਨ ਜਾ ਸੀ ਔਰ ਅਗਰ ਮੈਨੂੰ ਮਿਲਿਆ ਨਹੀਂ ਤਾਂ ਮੈਂ ਕਿਸੇ ਵੀ ਇੱਕ ਦਿਨ ਆਤਾ ਹੀ ਕਰਨਾ ਚੌਪਾਲ ਮੈਂ ਜ਼ਰੂਰ ਆਈ ਉਹ ਡੀਕ ਰਾਖੀ ਰਿਵਾੜ ਸਾਹਿਬ ਤੁਹਾਨੂੰ ਜ਼ਰੂਰ ਨਿਵਾਨ ਆਪਣੇ ਨਵੀਨ ਜੀ ਜਿਹਾ ਬੰਗ ਸਕਾ ਤਾਈ ਕਰੂ ਆਸਿਆ। ਬਾਕੀ ਆ ਲਿਖਿਆ ਕਿ ਚੌਪਾਲ ਕਾਰਕ੍ਰਮ ਕਹਿ ਰੋਜ਼ਾਨਾ ਸੁਣਾ ਕਿਸਾਨ ਭਾਈਆਂ ਨੇ ਕਹਿ ਰੋਜ਼ ਅਤੇ ਨਵੀਂ ਨਵੀਂ ਜਾਣਕਾਰੀਆਂ ਦਿਓ ਜੇ ਕਿ ਬੜੀ ਪਸੰਦ ਆਵੇ ਔਰ ਵੀ ਸੋ ਫਾਇਦੋ ਵੀ ਹੋਇਆ ਔਰ ਇਹ ਇਲਾਵਾ ਗੀਤ ਸੰਗੀਤ ਜਿਹਾ ਹੈ ਬੇ ਵੀ ਬੜੀਆ ਵਧੀਆ ਲੱਗਾ ਔਰ ਨਾਟਕ ਰੂਪਕ ਸਰੋਤਾਵਾਂ ਦੀ ਫਰਮਾਇਸ਼ ਪਰ ਗੀਤਾ ਰੋ ਗਜ਼ਲ ਜੋ ਹੈ ਉਹ ਬੜੋ ਅੱਛਾ ਲੱਗਾ ਸਾ, ਤੋ ਬਿਲਕੁਲ ਥਾਰੋ ਮੋਗਲੋ ਸਾਰਾ ਧੰਨਵਾਦ। ਔਰ ਅੱਗੇ ਲਿਖਿਆ ਕਿ ਬਰਸਾਤ ਕੋ ਮੌਸਮ ਆਵੇ ਤੋ ਇੱਕ ਬਾਤ ਯਾਦ ਰੱਖਿਓ, ਬਿਲਕੁਲ ਯਾਦ ਕਰੋ ਸਾ ਹੈ ਨਾ ਬਾਤ ਤੋਂ ਪੱਲਾ ਬਾਂਧ ਲੈ ਸੂ ਕੀ ਬਾਤ ਕਰੋ ਉੱਥੇ। ਅੱਗਾ ਲਿਖਿਆ ਕਿ ਵਰਕਸ਼ਾ ਰੋਪਣ ਜੋ ਕੋਈ ਹੈ ਪੇੜ ਪੌਦਾ ਜੇ ਕਹੇ ਜ਼ਿਆਦਾ ਛੂ ਜ਼ਿਆਦਾ ਲਗਾਉਣਾ ਚਾਹੀਏ। ਬਿਲਕੁਲ ਆਪਣੇ ਕਾਰਕ੍ਰਮ ਜਿੱਦਾਂ ਵੀ ਸੁਣਿਆ ਨਾ ਬਨ ਆਈ ਬਾਤ ਕਹਿ ਸਾਂ ਕਿ ਵਰਖਾ ਕੋ ਟੇਮ ਆਉਣ ਵਾਲਾ ਰਿਹਾ ਤੋ ਰੂੰਖ ਜਗ੍ਹਾ ਹੈ ਦਰਖਤ ਜਗ੍ਹਾ ਹੈ ਵੀ ਜ਼ਰੂਰ ਲਗਾਉਣਾ ਸਾ, ਕਿਉਂਕਿ ਰੂੰਖ ਏਕ ਲਗਾ ਸਾ ਨਾ ਤੋ ਵੀ ਸ਼ੁਕੀਆ ਕਿ ਸਾਤ ਪੀੜ੍ਹੀਆਂ ਜੇ ਕੀ ਹੈ ਵੀ ਉਹ ਫਾਇਦਾ ਉਠਾ ਸੀ, ਤੋ ਬੜੋ ਪੁੰਨ ਕੋ ਕਾਮ ਹੈ ਸਾਹਿਬ ਔਰ ਅੱਛੀ ਬਾਤ ਲਿਖੀ ਹੈ ਰਿਵਾੜ ਸਾਹਿਬ ਔਰ ਅੱਗੇ ਵੀ ਆ ਲਿਖਿਆ ਕਿ ਦੇਖਭਾਲ ਵੀ ਕਰਨੀ ਹੈ ਬਾਨਾ ਮੋਟਾ ਮੋਟਾ ਪੇੜ ਬਣਾਉਣਾ ਹੈ। ਬਿਲਕੁਲ ਅਗਰ ਲਗਾ ਕੇ ਅਗਰ ਆਪਾਂ ਥੋੜ੍ਹਾ ਸਾ ਨਿਰਵਾਲਾ ਹੋ ਜਾਂਦਾ ਬਾਬਤ ਨਹੀਂ ਹੋਣੀ ਚਾਹੀਏ ਸਾ, ਪੇੜ ਪੌਦਾ ਲਗਾਉਣ ਤਾਂ ਬਨ ਪਾਣੀ ਧਾਣੀ ਹੈ ਬਾਂਗੀ ਰੁਖਾਲੀ ਜਿੱਕੀ ਹੈ ਬਾਬੀ ਆਪਾਂ ਨੇ ਰੱਖਣੀ ਪੜੇਗੀ। ਬਰਸਾਤ ਕੋ ਕਹਿ ਮੌਸਮ ਚੱਲਣ ਵਾਲਾ ਰਿਹਾ ਬਾਤ ਲਿਖੀ ਹੈ ਕਿ ਪਸ਼ੂਆਂ ਨੇ ਰੋਗਾਂ ਚੋਂ ਬਚਾਉਣ ਖਾਤਰ ਸਾਵਧਾਨੀਆਂ ਰੱਖਣੀ ਜ਼ਰੂਰੀ ਹੈ ਔਰ ਖਾਸ ਕਰ ਕਥੇ ਵਿਸ਼ੇਸ਼ਗ ਚੋਂ ਜਾਣਕਾਰੀ ਦਿਓ ਤੋ ਵਧੀਆ ਬਾਤ ਹੈ। ਬਿਲਕੁਲ ਆਪਣੇ ਕਾਰਕ੍ਰਮ ਮੈਂ ਜਿਹੜਾ ਵਿਸ਼ੇਸ਼ਗ ਹੈ ਪਸ਼ੂ ਚਿਕਿਤਸਕ ਜਿਹੜਾ ਹੈ ਡਾਕਟਰ ਜੀ ਹੈ ਬਨ ਬੁਲਾ ਸੇ ਇੱਕ ਦਿਨ ਔਰ ਬਦਲਤਾ ਮੌਸਮ ਗਾ ਮਾਂ ਈ ਚੌਮਾਸਾ ਗਾ ਮਾਂ ਬਰਸਾਤ ਗਾ ਮੌਸਮ ਮੈਂ ਕੀ ਪਸ਼ੂਆਂ ਗੀ ਆਪਾਂ ਨੇ ਰੱਖ ਰੁਖਾਲੀ ਰੱਖਣੀ ਹੈ ਤੋ ਵੀ ਜਿਹੀ ਜਾਣਕਾਰੀ ਹੈ ਵਾ ਜ਼ਰੂਰ ਦਿਵਾਵਾਂਗਾ ਸਾ। ਔਰ ਅੱਗੇ ਵੀ ਆ ਲਿਖਿਆ ਕਿ ਬਾਕੀ ਥਾਣੇ ਓਲ ਮੋ ਦੇਵਾਂ ਰਮੇਸ਼ ਜੀ, ਬਿਲਕੁਲ ਊਂ ਜੋੜੀ ਮਾਣ ਰੱਖੀ ਰਿਵਾੜ ਸਾਹਿਬ ਮੋਟੀ ਸਾਰੀ ਅਨਾ ਆਣ ਦਿਓ। ਲਿਖਿਆ ਕਿ ਪੱਤਰ ਉੱਤਰ ਛੂੰ ਕੇ ਲਾਰਲੇ ਗੇੜਾ ਕਹਿ ਗੇ ਰਾਜੀ ਰਾ ਰਿਵਾੜ ਸਾਹਿਬ ਊਂ ਮਾਫੀ ਚਾਹੂੰ ਇਹ ਚੀਜ਼ ਕੇ ਲੀਏ, ਲੇਕਿਨ ਕੀ ਹੈ ਕਿ ਆਪਣੇ ਕੀ ਕੰਮ ਧੰਦਾ ਖੇਤ ਕਿਆਰੀ ਕੇ ਜਗ੍ਹਾ ਵੀ ਔਰ ਵੀ ਕਰਨਾ ਔਰ ਕੀ ਹੈ ਕਿ ਵਿਆਹ ਸ਼ਾਦੀਆਂ ਕੋ ਸੀਜ਼ਨ ਚੱਲਣ ਵਾਲਾ ਰਿਹਾ ਤੋ ਆਪਣੇ ਆੜ ਗੁਆੜ ਗਾ ਮਾਂ ਕੀ ਪ੍ਰਥਾ ਲਾਹਾ ਤੋ ਬਾਂ ਮੈਂ ਵੀ ਆਣੋ ਜਾਣੋ ਬਣੇ ਸਾ, ਸਮਾਜਿਕ ਰੀਤੀ ਰਿਵਾਜ਼ ਹੈ ਬੰਗ ਮਾਂ ਵੀ ਆਣੋ ਜਾਣੋ ਬਣੇ ਤੋ ਬਿਨਾਂ ਹੂੰ ਥੋੜ੍ਹਾ ਸੁੱਕ ਬਿਜੀ ਹੋ ਰਿਹਾ ਹੈ ਨਾ ਅੰਗਰੇਜ਼ੀ ਮੈਂ ਕੇਕ ਰਜੀ ਹੂੰ। ਔਰ ਆ ਲਿਖਿਆ ਹੈ ਕਿ ਕਾਰਕ੍ਰਮ ਲਾਰਲੋ ਜੋ ਕੋ ਪੇਸ਼ ਕਰਿਓ ਮੁਕੇਸ਼ ਭਾਈ ਉਹ ਮਨੇ ਵਧੀਆ ਲੱਗਿਓ ਔਰ ਬੀਆਂ ਕਹਿ ਮਾਰੋ ਜੋ ਕੋ ਮੇਲ ਹੈ ਕਬੋ ਸ਼ਾਮਿਲ ਕੌਣ ਕਰਿਓ ਤੋ ਮੁਕੇਸ਼ ਭਾਈ ਸੁਣਤਾ ਹੋ ਸੀ ਹੈ ਨਾ ਤੋ ਬਾਨੇ ਜ਼ਰੂਰ ਕਹਿ ਸਾਂ ਕਹਿ ਰਿਵਾੜ ਸਾਹਿਬ ਕੋ ਜਦ ਵੀ ਮੇਲ ਆਵੇ ਤੋ ਉਹ ਜ਼ਰੂਰ ਸ਼ਾਮਿਲ ਕਰਿਓ ਕਰੋ, ਲੇਕਿਨ ਮੈਂ ਵੀ ਹੂੰ ਮਾਫੀ ਮੰਗ ਲਿਓ ਸਾ ਕਹਿ ਤੁਹਾਨੂੰ ਮੇਲ ਸ਼ਾਮਿਲ ਕੌਣ ਹੋਇਓ ਇਕੱਠੇ ਨਾ ਇਕੱਠੀ ਕੋਈ ਦੱਬਗੇ ਰੇਜ ਹੈ ਔਰ ਬਹਿਲਾਂਗਾ ਕਈ ਵਾਰ ਜ਼ਿਆਦਾ ਮੇਲ ਆ ਜਾਏ ਔਰ ਟੇਮ ਵਕਤ ਜੋ ਹੈ ਉਹ ਕੀ ਹੈ ਕਿ ਪੰਖਿਆ ਲਗਾ ਕੇ ਉੱਡ ਜਾ ਠਾਕ ਹੋਣ ਲੱਗੇ ਸਾ। ਔਰ ਅੱਗੇ ਵੀ ਆ ਕਾਰਕ੍ਰਮ ਕੀ ਵਡਾਈ ਲਿਖੀ ਹੈ ਸਾ ਤਾਂ ਤੁਹਾਨੂੰ ਮੋਕਲ ਸਾਰੋ ਧੰਨਵਾਦ। ਮੁਕਲਾਵਾ ਸ਼ੂ ਆਪਣੇ ਤੀ ਲਿਖਿਓ ਹੈ ਮੇਲ ਮਦਨ ਬਰੋੜ, ਮੰਜੂ ਬਾਲਾ, ਪ੍ਰੀਤੀ ਬਰੋੜ, ਦਿਵਿਆ ਬਰੋੜ, ਹਿਤੇਸ਼ ਬਰੋੜ, ਕਾਮਨਾ ਬਰੋੜ, ਲੁਭਾਨੀ ਬਰੋੜ, ਆਰਤੀ ਬਰੋੜ, ਅਜੇ ਪੇਂਟਰ, ਮੁਕੇਸ਼ ਪੇਂਟਰ, ਰਾਜੂ ਪੇਂਟਰ ਔਰ ਹਾਂ ਮਾਊ ਬਾਪੂ, ਹਨੁਮਾਨ ਬਰੋੜ, ਇਮਰਤੀ ਦੇਵੀ ਤੋ ਆ ਲਿਖਿਓ ਹੈ ਕਿ ਅਨਪੜ੍ਹ ਲੁਗਾਈ ਨਾਟਕ ਜ਼ਰੂਰ ਸੁਣਾਈਓ। ਬਿਲਕੁਲ ਕਾਰਕ੍ਰਮ ਸੁਣਤਾ ਰਹੋ ਸਾ, ਤੁਹਾਨੂੰ ਜ਼ਰੂਰ ਸੁਣਨ ਮਿਲੇਗਾ। ਚੱਕ 15 ਪੀ ਐੱਸ ਸਰਵਿਸਿਓਂ ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੇਲਬਰਨ ਆਸਟ੍ਰੇਲੀਆ ਸਿਓਂ ਆਦਰਸ਼ਪਾਲ ਜੋਸਨ ਔਰ ਵੈਂਕੂਵਰ ਕਨਾਡਾ ਸਿਓਂ ਰੋਬਿਨ ਸਿੰਘ ਜੋਸਨ ਔਰ ਵੈਂਕੂਵਰ ਰਲ ਮਿਲ ਕੇ ਲਿਖਿਆ ਸਾ। ਔਰ ਇਹ ਲਿਖਿਆ ਕਿ ਪੱਤਰ ਉੱਤਰ ਕਾਰਕ੍ਰਮ ਪੇਸ਼ ਕਰਨ ਵਾਲਾ ਮਾਰਾ ਕਹਾਣੀ ਸ਼ੂ ਮੋਗਲੀ ਸਾਰੀ ਰਾਮਾ ਸ਼ਿਆਮਾ ਔਰ ਮੈਂ ਕਥਾਰਾ ਨਿਯਮਿਤ ਸਰੋਤਾ ਹਾਂ ਔਰ ਕਾਰਕ੍ਰਮ ਮਾਨਾ ਬੜੋ ਦਾਇਆ ਹੈ ਔਰ ਇਹ ਇਲਾਵਾ ਗੀਤਾ ਰੋ ਗਜਰੋ ਹੈ, ਰਾਜਸਥਾਨੀ ਨਾਟਕ ਹੈ, ਬਾਜ਼ਾਰ ਵਹਾਵ ਹੈ,